ਕਰੇ ਤੇ ਚਵੇ ਤੂੰ ਮਾਂ ਤ ਜੇ ਸ਼ਾਦੀ ਕੰਦਸਿ ਤ ਅਲਾਇ ਕਿਹੜੀ ਜ਼ਾਲ ਅਚੇ ਸੁੱਠੀ ਥੀ ਅਚੇ ਯਾ ਵਿੱਚ ਮੇਂ ਕਟਿੰਦੇ ਸ਼ਾਂਤੀ ਚਯੋ ਪੁੱਟ ਤੂੰ ਸੁੱਠ ਆਈ ਤ ਤੁੰਜੀ ਜ਼ਾਲ ਬਿ ਸੁੱਠੀ ਨਿਕਰੰਦੀ ਭਗਵਾਨ ਸਭ ਡਿਸੇ ਥੋ ਪੋਇ ਹੂ ਛੋ ਮੁੰਹਿੰਜੇ ਲਾਇ ਦੁੱਖ ਪੈਦਾ ਕੰਦੋ ਮਾਂ ਤ ਅਨਿਆ ਬਿ ਥੀ ਚਵੇ ਤ ਵਕਤ ਵਿਹੋ ਕੋਨੇ ਐਨੇ ਕਾ ਤੁੰਜੀ ਉਮਰ ਏਤਰੀ ਵੱਡੀ ਥੀ ਵਈ ਆਏ ਜੋ ਤੂੰ ਸ਼ਾਦੀ ਨਾ ਕਰੇ ਸਕੀ ਥੋੜੀ ਦੇਰ ਸ਼ਾਂਤੀ ਛਾਂਜੀ ਵਈ ਕੋਈ ਕਿਸੇ ਨਾਲ ਗਾਲ ਖੇ ਫੇਰ ਆਇੰਦੇ ਛੋ ਮੰਮੀ ਮਾਂ ਤੋ ਸਾਂ ਹਿਕ ਗਾਲ ਕਰਨ ਤਾਂ ਭੁੱਲਜੀ ਵਿਅਸਿ ਮੂੰਖੇ ਹਿਕ ਬਿਨ ਯਨ ਮੇ ਆਫਿਸ ਜੇ ਕਮ ਸਾਂ ਬਾਹਰ ਵਨਣੋ ਆਹੇ ਬੇ ਸ਼ਹਿਰ ਵਨਣ ਜ਼ਰੂਰੀ ਆਹੇ ਸਿਰਫ 15 ਡੀਆਂ ਤਾਂ ਆਹਿਨ ਮੰਮੀ ਪੋਇ ਤਾਂ ਮਾਂ ਜਲਦੀ ਮੋਟੀ ਇੰਦਸ ਮੰਮੀ 15 ਨੀ ਹੈ ਸ਼ਾਂਤੀ ਹੈ ਛਿਰਕਣ ਦੇ ਚਾਹੋ ਹਾਂ ਮੰਮੀ 15 ਡੀਆਂ ਮਾਂ ਜਲਦ ਮੋਟੀ ਇੰਦਸ ਤੂੰ ਕਾਹੀ ਚਿੰਤਾ ਨਾ ਕਰ ਤੋਖੇ ਮਾਂ ਜਿਤੇ ਛੱਡੇ ਇੰਦੁਸ ਨਾ ਉਤੇ ਤੋਖੇ ਕੈਂ ਵੀ ਕਿਸਮ ਜੀ ਤਕਲੀਫ਼ ਨਾ ਥੀਂਦੀ ਮੁੰਹਿੰਜੇ ਦੋਸਤ ਜੋ ਹੀ ਇੱਕ ਵੱਡੋ ਬੰਗਲੋ ਆਹੇ ਐ ਮੁੰਹਿੰਜੋ ਦੋਸਤ ਬਿ ਇੱਕ ਨੇਕ ਦਿਲ ਇਨਸਾਨ ਆਹੇ ਹੂ ਤੋਖੇ ਮੁੱਖਾਂ ਵੀ ਵਧੀਕ ਧਿਆਨ ਸਾਂ ਰੱਖੰਦੋ ਤੋਖੇ ਈਏ ਲੱਗੰਦੋ ਜਣ ਤ ਮਾਂ ਹੀ ਉਤੇ ਹਾਜ਼ਰ ਆਇਆ ਸੋ ਮੰਮੀ ਤੂੰ ਕਾਹੀ ਵੀ ਚਿੰਤਾ ਨਾ ਕਰ ਠੀਕ ਆ ਪੁੱਟ ਜੇ ਕਾ ਤੁੰਜੀ ਮਰਜ਼ੀ ਘੁਟਿਅਲ ਆਵਾਜ਼ ਮੇ ਸ਼ਾਂਤੀ ਚ ਛੇ ਮਹੀਨਾ ਗੁਜ਼ਰੀ ਵਿਆ 15 ਡੀਂ ਮੇ ਅਚਣ ਜੋ ਚਯੋ ਹਾਂ ਪਰ ਕਿਸ਼ਨ ਅਜ ਛਹਨ ਮਹੀਨਨ ਬੈਦ ਬਿ ਹੁਣ ਵਟ ਨਾ ਆਯੋ ਨਹੀਂ ਕੋ ਖਤ ਨਹੀਂ ਫੋਨ ਹਿਤਾਂ ਜੋ ਮਾਹੌਲ ਡਿਸੀ ਸ਼ਾਂਤੀ ਕੇ ਸਮਝਣ ਮੇ ਦੇਰ ਨਾ ਲਗੀ ਤਾਂ ਹੁਣ ਜੇ ਪੁੱਟ ਕਿਸ਼ਨ ਹੁਣ ਖੇ ਇੱਕ ਦੋਸਤ ਜੇ ਬੰਗਲੇ ਤੇ ਨ ਪਰ ਇੱਕ ਬੁੱਢਾ ਆਸ਼ਰਮ ਮੇ ਛੱਡੇ ਵਿਓ ਆਹੇ ਹਿਨ ਬੁੱਢਾ ਆਸ਼ਰਮ ਜੋ ਮਾਲਿਕ ਬਰਾਬਰ ਹੁਣ ਜੋ ਦੋਸਤ ਹੋ ਸ਼ਾਂਤੀ ਸੋਚਣ ਲਗੀ ਤਾਂ ਹੁਣ ਜੇ ਪੁੱਟ ਕਿਸ਼ਨ ਹੁਣ ਜੀ ਸਗੀ ਪੁੱਟ ਹੁਣ ਜੀ ਪੇਟ ਮਾਂ ਜਾਵਲ ਪੁੱਟ ਕੀਆਂ ਹਿਨ ਸਾਂ ਦੋਖੋ ਕਯੋ ਛੋ ਕਯੋ ਛੋ ਕਯੋ ਛਲ ਹੁਣ ਸਾਂ ਹੂਅ ਕੁਝ ਸਮਝੀ ਨਾ ਪਈ ਸਕੇ ਹੁਣ ਕੇ ਪੈਂਜੇ ਪੁੱਟ ਤੇ ਪੂਰੋ ਭਰੋਸੋ ਹੋ ਹੁਣ ਕੇ ਵਰੀ ਵਿਚਾਰ ਅਚਣ ਲਗਾ ਤ ਛਾ ਕਿਸ਼ਨ ਚੁੱਪ ਚਾਪ ਸ਼ਾਦੀ ਕਰੇ ਛੱਡੀ ਹੁੰਦੀ ਛਾ ਹੁਣ ਜੀ ਜ਼ਾਲ ਹੁਣ ਕੇ ਮੂੰਹ ਵਟ ਅਚਣ ਨਾ ਡੀਂਦੀ ਹੁੰਦੀ ਛਾ ਕਿਸ਼ਨ ਜੀ ਜ਼ਾਲ ਕੇ ਮੂਸਾਂ ਗੱਡ ਰਹਿਣ ਪਸੰਦ ਨਾ ਆਹੇ ਛਾ ਕਿਸ਼ਨ ਕੇ ਸੰਦਸ ਜ਼ਾਲ ਜੀ ਮਰਜ਼ੀ ਜੀ ਖਬਰ ਪੈਜੀ ਵਈ ਆਹੇ ਜੋ ਕਿਸ਼ਨ ਹਾਣੇ ਹਿਤੇ ਮੂੰਖੇ ਵਠਣ ਨਥੋ ਅਚੇ ਛਾ ਹੂ ਇਨ ਕਰੇ ਮੂੰਖੇ ਹਿਤੇ ਬੁੱਢਾ ਆਸ਼ਰਮ ਮੇ ਫਿਟੀ ਕਰੇ ਵਿਓ ਆਹੇ ਮੂਸਾਂ ਗਾਲ ਬਿ ਨਾ ਕਹਿ ਆਈ ਮੁੱਖਾਂ ਪੈਂਜੀ ਮਾਉ ਖਾਂ ਵੀ ਲਿਕਾ ਆਈ ਸ਼ਾਂਤੀਏ ਕੇ ਹੀ ਸਭ ਸੋਚੀਂਦੇ ਸੋਚੀਂਦੇ ਬੇਹੱਦ ਦੁੱਖ ਥਿਆਣ ਲਗੋ ਪੈਂਜੀ ਹੈੜੀ ਕਿਸਮਤ ਤੇ ਭਗਵਾਨ ਕੇ ਡੁਰਾਪਾ ਦੇਣ ਲਗੀ ਮੈਨੇ ਖਨ ਬੈਦ ਹੁਣ ਬੁੱਢਾ ਆਸ਼ਰਮ ਜੇ ਮਾਲਿਕ ਕੇ ਘੁਰਾਏ ਚਯੋ ਪੁੱਟ ਮੁੰਹਿੰਜੋ ਪੁੱਟ ਹਿਤੇ ਮੂੰਖੇ ਕੇਤਰੇ ਵਕਤ ਲਾਇ ਰਹਿਣ ਲਾਇ ਛੱਡੇ ਵਿਓ ਆਹੇ ਪਰ ਹੁਣ ਜਵਾਬ ਨਾ ਡਿਨੋ ਹਿਕ ਡੀ ਹਿਨ ਵਰੀ ਬੁੱਢਾ ਆਸ਼ਰਮ ਜੇ ਮਾਲਿਕ ਕੇ ਚਯੋ ਤੂੰ ਮੂੰਖੇ ਪੈਂਜੇ ਪੁੱਟ ਕਿਸ਼ਨ ਸਾਂ ਗਾਲਣੋ ਆਹੇ ਹੂ ਤੋਖੇ ਪੈਂਜੋ ਨੰਬਰ ਡੇਈ ਵਿਓ ਹੁੰਦੋ ਹੂ ਤੁੰਜੋ ਦੋਸਤ ਆਹੇ ਮੂੰਖੇ ਤਾਂ ਈਅ ਚਯੋ ਹਾਈ ਤਾਂ ਤੂੰ ਹੁਣ ਜੋ ਦੋਸਤ ਆਹੀ ਤੂੰ ਫੋਨ ਲਗਾਏ ਮੂੰਖੇ ਹੁਣ ਸਾਂ ਗਾਲਣੋ ਆਹੇ ਹੀਅਰ ਹੀ ਲਗਾਏ ਜਲਦੀ ਲਗਾਏ ਮੂੰਖੇ ਪੈਂਜੇ ਪੁੱਟ ਸਾਂ ਗਾਲਣੋ ਆਹੇ ਹੁਣ ਮੂੰਖੇ ਚਯੋ ਹੋ ਤਾਂ ਮਾਂ 15 ਡੀਂ ਲਾਇ ਤੋਖੇ ਹਿਤੇ ਛੱਡੇ ਥੋ ਅਨਾ ਪਰ ਹੇਤਰਾ ਮਹੀਨਾ ਥਿਆ ਜੋ ਹੂ ਆਯੋ ਹੀ ਨਾ ਆਏ ਨਹੀਂ ਮੂੰਸਾਂ ਫੋਨ ਤੇ ਗੱਲ ਆਯੋ ਅਥਾਈ ਹਾਂ ਦਾਦੀ ਹਿਨ ਜੋ ਮੋਬਾਈਲ ਨੰਬਰ ਆਹੇ ਮੂੰਖੇ ਪੋਇ ਤੂੰ ਜਲਦੀ ਫੋਨ ਲਗਾਈ ਛੋ ਨ ਥੋ ਮੂੰ ਪੁੱਛਾਂਸ ਤ ਸਹੀ ਤ ਹੀ ਮਾਜਰਾ ਛਾ ਆਏ ਮੂੰਖੇ 15 ਡੀਂ ਜੋ ਚਈ ਅਨਾ ਤਾਈ ਆਯੋ ਛੋ ਨਾ ਆਏ ਜਲਦ ਫੋਨ ਲਗਾਇਸ ਪੁੱਟ ਜਲਦ ਫੋਨ ਲਗਾਇਸ ਆਸ਼ਰਮ ਜੇ ਮਾਲਿਕ ਹੁਣ ਕੇ ਫੋਨ ਲਗਾਏ ਡਿਨੋ ਪੁੱਟ ਕਿਸ਼ਨ ਤੂੰ ਆਈ ਕਿਥੇ ਕਹਿ ਤਕਲੀਫ ਮੇ ਤਾਂ ਕੋਨ ਆਈ ਨਾ ਪੁੱਟ ਤੂੰ ਮੂੰਖੇ ਹਿਤੇ 15 ਡੀਂ ਲਾਇ ਛੱਡੇ ਵਿਓ ਹੋਏ ਐ ਪੋਇ ਮੋਬਾਈਲ ਮਾਂ ਆਵਾਜ਼ ਆਯੋ ਮੰਮੀ ਮੰਮੀ ਚਿੰਤਾ ਨਾ ਕਰ ਮੂੰਖੇ ਕਾਈ ਤਕਲੀਫ਼ ਕੋਨ ਆਹੇ ਮੁੰਹਿੰਜੇ ਆਫਿਸ ਵਾਰਨ ਮੂੰਖੇ ਕਮ ਸਾਂਗੇ ਵਿਲਾਇਤ ਮੋਕਲਿਓ ਆਹੇ ਮਾਂ ਹੀਅਰ ਵਿਲਾਇਤ ਪੇ ਆਯਾ ਮੈਂ ਉਤਾਂ ਹੀ ਥੋ ਗਾਲ ਆਯਾ ਪਰ ਤੂੰ ਇੰਦੇ ਕਰੇ ਪੁੱਟ ਹੇਤਰੋ ਵਕਤ
मुखे तो खा सवाय हिते हिक हिक डी भारी थो लगे पुट हिक हिक डी सामू को भी जवाब को ना आयो फोन कट जी वियो दादी विलायत खा फोन आयो हो ना शायद नेटवर्क न होने करे कप जी वियो आहे खामोश थी वही शांति ये कंदे कंदे ब्याह भी केतरा ही महीना गुजरी व्या हाने त आश्रम वारा भी हुन डाउ नियारींदे तरह तरह जूं गालू करने लगा एक जने चयो त हिने वीचारी जो पुट केतरो ने चालाक निकतो माओ सा दोखो करे हिते छडे वेस माओ के बुढ़ा आश्रम में छडी वियो फिटो करे वियो बे चयो त ओ को विलायत को न वियो हुंदो इते ही हुंदो मिड़ियो ही न बुढ़ी मामा जिंद छडण लाए ही नाटक कयो हुंदई टें चयो बराबर आए हिने जे पुट नाटक ही कयो हुंदो उने शादी करे छडी हुंदी ए हिने जी जाल माओ सा गड नरण जी सलाह दींदी हुंदस मानू तरह तरह जूं गालू करण लगा हाने त शांति भी समझण लगी त जरूर किशन नाटक ही कयो हुंदो मुमा चिंद छडण लाए जरूर हू शादी करे जाल सा अकेलो रहंदो हुंदो हाने त हुन खे बाकी उम्र हिते बुढ़ा आश्रम में हिनन बुढ़न सा ही गुजारणी पवंदी हुन जे पुट हुन सा दगा कई दोखो कयो इहा गाल हिन खे खाइण लगी ए हिक डी इन ही दुख में शांति के दिल जो तौरो पियो ए हुआ गुजारे वेई आश्रम में रहंदर सबनी बुढ़ा आश्रम जे मालिक के हथ बदी वेनती कंदे चयो सेठ हाने त हिक फोन करे हिन जे पुट के बुधायो त हुन जी माउ हाने हीअ दुनिया छॾे परलोकवासी थी वई आहे आखिरी दफ़ो माउ जो मुंहुं ॾिसी संदस अंतिम संस्कार करे वञे हुन जो पुट विलायत बि वियो ई कोन हूंदो हिते ई हूंदो प्लीज़ फोन कयोसि मां कंहिंखे फोन कयां मां कहिड़े मुंहं सां हिन जे पुट खे चवांसि कहिड़े मुंहं सां ख़बर ॾियांसि चवंदे हुन जो गलो घुटजण लॻो अखियुनि में आंसू अची वियसि इहो ई ॿुधायोसि इहा ई ख़बर ॾियोसि त संदसि मम्मी कटींदे आश्रम जे मालिक चयो पर हिन जे पुट खे बि गुज़ारे वे चङा ई महीना थिया आहिनि इहो ॿुधंदे ई आश्रम जा सभु ॿुढा हिक ॿिए जे साम्हूं निहारण लॻा हिक खां त रड़ निकिरी वई छा हुन जो पुट किशन बि हाणे हिन दुनिया में न रहियो आहे जी हा वरी ॿीअ ॿुढी औरत अखियुनि में आंसू आणींदे चयो जेकॾहिं हिन जो पुट गुज़ारे वियो आहे त हीअ कंहिंसां ॻाल्हाईंदी हुई मोबाइल ते हुन जो पुट जॾहिं हिन खे हिते छॾण आयो हो तॾहिं हुन मूंखे ॿुधायो हो त हुन खे कैंसर ब्लड कैंसर जी ख़तरनाक बीमारी आहे ऐं लास्ट स्टेज ते आहे कंहिं महिल हू ही संसार छॾे वञे हुन खे ख़बर न हुई ऐं हू पंहिंजे ॿुढी माउ जी सलामतीअ लाइ पंहिंजी ॿुढी माउ खे हिते आश्रम में छॾे वियो ऐं उन वक़्त ई हुन पंहिंजे आवाज़ में मुंहिंजे मोबाइल में इहो सभु रिकॉर्ड कराए वियो हो त कॾहिं बि संदसि माउ पुछे त मां हुन खे ॿुधाए सघां सभिनी जे वात मां कुझु बि आवाज़ न निकितो सभु चुप थी विया हुन मूंखे इहो बि चयो त मुंहिंजी माउ खे मुंहिंजी हिन बीमारी जी ख़बर पवंदी त हूअ जीअर ई मरी वेंदी हूअ मूंखे ॾिसी न सघंदी इन करे ई मां शादी कोन करे रहियो आहियां ऐं माउ खे हिते ॿुढा आश्रम में सलामत रहण लाइ छॾण आयो आहियां चवंदे आश्रम जे मालिक जे अखियुनि में आंसू अची विया वरी हिकु ॿुढी औरत चयो तंहिंजी माना त हू वीचारो दगाबाज़ धोखेबाज़ न हो हू पंहिंजी माउ खे दुखी ॾिसण न पियो चाहे ऐं हूअ रोअण लॻी हा इहा ई हक़ीक़त आहे ऐं हुन जे पुट खे सरकारी नौकरीअ मां मिलियल फंड ऐं पंहिंजो घर हू आश्रम खे दान करे वियो आहे आश्रम जे मालिक चयो सभिनी जे अखियुनि में आंसू हुआ इहो सभु ॿुधी करे 15 ॾींहं दोस्तो अवी ॿुधी रहिया हुआ गुरदास आहूजा जी लिखियल नंढी आखाणी अचो कार्यक्रम में हींअर ॿुधूं टेऊराम जी भक्ति रचना गुलाब साधवाणी ऐं साथियुनि जे आवाज़नि में